ਆਪਣਾ ਆਪਾ ਖੋ ਪੈਣਾ ਹੈ, ਰੱਬ ਨੂੰ ਸਿੱਧੇ ਹੋ ਪੈਣਾ ਹੈ। ਚੁੱਪ, ਜੇ ਤੂੰ ਰੋਈ ਮੈਂ ਰੋ ਪੈਣਾ ਹੈ।

0: ਮਾਂ ਨਾ ਫਿਰ ਜੇ ਲਿਖਿਆ ਹੀ ਨਹੀਂ ਤੇ ਰੋ ਨਾ ਫਿਰ ਇਸ਼ਕ ਨਹੀਂ ਮਿਲਿਆ ਸ਼ਿਵ ਨੂੰ ਜਾਨੀ ਤੂੰ ਤੇ ਮੈਂ ਕਹਾਂ ਨਾ ਫਿਰ
1: ਨਜ਼ਰ